ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ, ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰਨਾਮ ਸਿੰਘ ਜੀ ਪਾਸੋਂ ਸ਼ਬਦ, ਹਰ ਜਨ ਰਾਮ ਨਾਮ ਗੁਣ ਗਾਵੈ।

ਹਜ਼ੂਰੀਏ ਸਨ, ਸਾਹਿਬ ਦਾ ਇਸ਼ਨਾਨ ਕਰਾਉਂਦੇ ਸਨ, ਸਾਹਿਬ ਦੇ ਚਰਨ ਅੰਮ੍ਰਿਤ ਪੀਣ ਦਾ ਕਈ ਵਾਰੀ ਮੌਕਾ ਮਿਲਿਆ, ਸਾਹਿਬ ਦੇ ਚਰਨਾਂ ਨੂੰ, ਚਰਨ ਕਮਲਾਂ ਨੂੰ ਆਪਣੇ ਅੰਜੂਆਂ ਨਾਲ ਵੀ ਵੈਰਾਗ ਚ ਆ ਕੇ ਇਸ਼ਨਾਨ ਕਰਾਇਆ। ਉਹੀ ਅੰਜੂ ਚਰਨਾਂ ਦੇ ਉੱਤੇ ਚੱਟੇ, ਤੜਪ ਕੇ ਉੱਠੀ, ਇੱਕ ਫਰਿਆਦ ਉੱਠੀ, ਇੱਕ ਪਕਾਰ ਉੱਠੀ ਦਿਲੋਂ ਕਿ ਹੇ ਸੱਚੇ ਪਾਤਸ਼ਾਹ, ਹੇ ਮੇਰੇ ਪ੍ਰੀਤਮ ਬਾਬਲ, ਤੂੰ ਤਾਂ ਵਸਿਆ ਪਿਆ ਮੇਰੇ ਪ੍ਰਾਣਾਂ ਦੇ ਵਿੱਚ। ਸੱਚੇ ਪਾਤਸ਼ਾਹ, ਸਾਰੀ ਜ਼ਿੰਦਗੀ ਗਰੀਬ ਨਵਾਜ ਤੇਰੇ ਚਰਨਾਂ ਨਾਲ ਨਿਭੀ ਹੈ, ਪ੍ਰੇਮ ਕੀਤਾ ਹੈ। ਗਰੀਬ ਨਵਾਜ, ਇਹ ਰਗਾਂ ਦੇ ਵਿੱਚ ਖੂਨ ਵੀ ਤੇਰੀ ਮਿਹਰ ਨਾਲ ਹੀ ਵਗਦਾ ਰਿਹਾ ਹੈ। ਸੱਚੇ ਪਾਤਸ਼ਾਹ, ਬਖਸ਼ਿਸ਼ ਕਰੋ ਕਿ ਇਹ ਸ਼ਹੀਦੀ ਖੂਨ ਜ਼ਾਇਆ ਨਾ ਚਲਾ ਜਾਏ, ਇਹ ਉਸੇ ਤਰ੍ਹਾਂ ਨਾ ਬਹਿ ਜਾਏ। ਗਰੀਬ ਨਵਾਜ ਤੇਰੇ ਚਰਨ ਕਮਲਾਂ ਦਾ ਇਸ਼ਨਾਨ ਕਰਾ ਦੇ। ਇੰਨੀ ਦੇਰ ਨੂੰ ਆਰਾ ਚੱਲਿਆ ਹੈ ਸੀਸ ਦੇ ਉੱਤੇ, ਇੱਕ ਖੂਨ ਦਾ ਫਵਾਰਾ ਉੱਠਿਆ ਹੈ। ਜਦੋਂ ਉਹ ਫੁੱਟਿਆ ਤੇ ਉਹ ਫਵਾਰਾ ਸਿੱਧਾ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਕਮਲਾਂ ਤੇ ਡੁੱਲ ਪਿਆ। ਚਰਨ ਕਮਲਾਂ ਦਾ ਇਸ਼ਨਾਨ ਹੋ ਰਿਹਾ ਹੈ ਸ਼ਹੀਦੀ ਖੂਨ ਦੇ ਨਾਲ। ਔਰ ਮਤੀ ਦਾਸ ਜੀ, ਜਿਨ੍ਹਾਂ ਦੇ ਸੀਸ ਦੇ ਵਿਚਾਰਾ ਹੈ, ਨੇਤਰ ਖੁੱਲੇ ਹਨ, ਇਸ ਮਿਹਰ ਨੂੰ ਆਪਣੇ ਪਾਵਨ ਨੇਤਰਾਂ ਨਾਲ ਦੇਖ ਰਹੇ ਹਨ, ਪਰ ਨਾਲ ਹੀ ਕੀ ਦੇਖਦੇ ਹਨ। ਜਿਸ ਤਰ੍ਹਾਂ ਪਿਤਾ ਜੀ ਬਿਆਨ ਕਰ ਰਹੇ ਹਨ, ਸਾਹਿਬ ਨੇ ਆਪਣੇ ਉਸ ਪਿਆਰੇ ਸਿੱਖ, ਉਸ ਗੁਰਮੁਖ ਦੇ ਉਹ ਸ਼ਹੀਦੀ ਖੂਨ ਨੂੰ ਆਪਣਾ ਸੱਜਾ ਹੱਥ ਥੱਲੇ ਕਰਕੇ ਉਂਗਲੀ ਨਾਲ ਲਗਾਇਆ, ਔਰ ਫਿਰ ਆਪਣੇ ਮਸਤਕ ਤੇ ਲਗਾ ਲਿਆ। ਮਤੀ ਦਾਸ ਜੀ ਦੇਖ ਰਹੇ ਹਨ, ਸਾਧ ਸੰਗਤ ਜੀ, ਉਸ ਵੇਲੇ ਮਤੀ ਦਾਸ ਜੀ ਦੇ ਦਿਲ ਦੀ ਅਵਸਥਾ ਕੀ ਹੋਏਗੀ। ਪਿਤਾ ਜੀ ਕਹਿਣ ਲੱਗੇ ਕਿ ਅਸੀਂ ਦੇਖ ਰਹੇ ਹਨ ਕਿ ਮਤੀ ਦਾਸ ਜਿਹੜਾ ਹਮੇਸ਼ਾ ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਗੁਰ ਮੇਰੀ ਦਾਸ। ਅੱਜ ਸਾਹਿਬ ਉਸ ਨੂੰ ਆਪਣੀ ਤਰਕੁਟੀ ਤੇ ਬਿਠਾਏ ਹੋਏ, ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੇ। ਜੇ ਸਿੱਖ ਗੁਰੂ ਨੂੰ ਸਵਾਸ ਸਵਾਸ ਸਿਮਰਦਾ ਹੈ, ਗੁਰੂ ਹੀ ਉਹਦੇ ਪ੍ਰਾਣ ਹਨ, ਤੇ ਫਿਰ ਗੁਰੂ ਆਪਣੇ ਸਿੱਖ ਨੂੰ ਆਪਣੇ ਪ੍ਰਾਣਾਂ ਨਾਲੋਂ ਵੀ ਅਜ਼ੀਜ਼ ਸਮਝਦਾ ਹੈ, ਆਪਣੇ ਪ੍ਰਾਣਾਂ ਨਾਲੋਂ ਵੀ ਨੇੜੇ ਸਮਝਦਾ ਹੈ। ਇਹ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ। ਬਾਬਾ ਨਰ ਸਿੰਘ ਸਾਹਿਬ ਨੇ ਕੀ ਫਰਮਾਇਆ, ਲੋਕ ਕਿਤਾਬਾਂ ਲਿਖ ਕੇ ਰੱਖ ਗਏ ਹਨ ਕਿ ਉੱਤਮ ਕਰਮ ਕਿਹੜਾ ਹੈ ਤੇ ਮੰਦਾ ਕਰਮ ਕਿਹੜਾ ਹੈ। ਸਿੱਖ ਦੀ ਗੁਰੂ ਨਾਲ ਨਿਭ ਜਾਏ, ਸਿੱਖ ਦੀ ਗੁਰੂ ਦੇ ਚਰਨਾਂ ਨਾਲ ਬਣਿਆ ਵੇ, ਇਹਦੇ ਨਾਲੋਂ ਬਾਬਾ ਨਰ ਸਿੰਘ ਸਾਹਿਬ ਨੇ ਫਰਮਾਇਆ, ਕੋਈ ਉੱਤਮ ਕਰਮ ਹੋਰ ਨਹੀਂ। ਔਰ ਸਿੱਖ ਦੀ ਗੁਰੂ ਨਾਲ ਨਾ ਨਿਭ ਸਕੇ, ਨਾ ਬਣ ਸਕੇ, ਇਹ ਤੋਂ ਥੱਲੇ ਮੰਦਾ ਕਰਮ ਕੋਈ ਨਹੀਂ। ਸਾਧ ਸੰਗਤ ਜੀ, ਪਿਤਾ ਜੀ ਕੀ ਕਹਿੰਦੇ ਹਨ ਕਿ ਸਿੱਖ ਔਰ ਗੁਰੂ ਦਾ ਰਿਸ਼ਤਾ ਸਭ ਤੋਂ ਪਾਕ ਰਿਸ਼ਤਾ ਹੈ, ਇਸ ਪਾਕ ਰਿਸ਼ਤੇ ਦੇ ਵਿੱਚ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ, ਕੋਈ ਮਾਇਆ ਨਹੀਂ ਆਉਣੀ ਚਾਹੀਦੀ। ਇਸ ਪਾਕ ਰਿਸ਼ਤੇ ਦੇ ਅੱਗੇ ਖੁਦਾ ਵੀ ਆਪਣਾ ਸੀਸ ਝੁਕਾਉਂਦਾ ਹੈ। ਸਾਧ ਸੰਗਤ ਜੀ, ਜਿਸ ਵਕਤ ਇਹ ਮਾਨ ਬਖਸ਼ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ, ਦਸਮੇਸ਼ ਪਿਤਾ ਤਾਂ ਇੱਥੋਂ ਤੱਕ ਕਹਿ ਗਏ, ਖਾਲਸਾ ਮੇਰੋ ਜਿੰਦ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪ੍ਰਾਣਾਂ ਦੇ ਪ੍ਰਾਣ ਹਨ, ਖਾਲਸਾ ਮੇਰੀ ਜਾਨ ਦੀ ਜਾਨ ਹੈ। ਸਤਿਗੁਰੂ ਆਪਣੇ ਪਿਆਰੇ ਸਿੱਖ ਨੂੰ ਇਸ ਤਰ੍ਹਾਂ ਰੱਖਦਾ ਹੈ। ਸਾਧ ਸੰਗਤ ਜੀ, ਫੇਰ
ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਸਤੀ ਦਾਸ ਜੀ ਕਿਸ ਤਰ੍ਹਾਂ ਪਰਵਾਨੇ ਵਾਕਨ ਆਪਣੇ ਸਤਿਗੁਰੂ ਦੇ ਉੱਤੇ ਜਲੇ ਹਨ। ਪਿਤਾ ਜੀ ਕਹਿਣ ਲੱਗੇ, ਅੱਜ ਤੱਕ ਕੋਈ ਪਰਵਾਨਾ, ਕੋਈ ਆਸ਼ਕ ਆਪਣੇ ਇਸ਼ਟ ਦੇ ਉੱਤੇ, ਆਪਣੇ ਗੁਰੂ ਦੇ ਉੱਤੇ, ਉਸ ਜਗ ਦੀ ਜੋਤ ਦੇ ਉੱਤੇ ਇਸ ਤਰ੍ਹਾਂ ਨਹੀਂ ਜਲਿਆ, ਖਾਕ ਹੋਇਆ ਜਿਸ ਤਰ੍ਹਾਂ ਭਾਈ ਸਤੀ ਦਾਸ ਜੀ ਹੋਏ। ਫਿਰ ਕਹਿਣ ਲੱਗੇ, ਅਸੀਂ ਕੀ ਦੇਖ ਰਹੇ ਹਾਂ ਕਿ ਜਿਹੜੇ ਉੱਤੇ ਫੁੱਲ ਵਰਸਾ ਰਹੇ ਸਨ, ਹੁਣ ਭੱਜ ਦੌੜ ਲੱਗੀ ਹੋਈ ਹੈ ਉਸ ਪਾਵਨ ਖਾਕ ਨੂੰ ਆਪਣੇ ਮਸਤਕ ਤੇ ਲਾਂ। ਕਿਹੜੀ ਖਾਕ? ਉਸ ਪਰਵਾਨੇ ਦੀ ਖਾਕ, ਪਾਕ ਖਾਕ, ਜਿਸ ਦੇ ਵਿੱਚ ਉਹ ਜਲ ਕੇ ਰਾਖ ਹੋ ਚੁੱਕੇ ਹਨ। ਫਿਰ ਪਿਤਾ ਜੀ ਕਹਿ ਰਹੇ ਹਨ ਕਿ ਕਿਸੇ ਵੀ ਮਹਾਂਪੁਰਸ਼ ਨੇ ਇਸ ਤਰ੍ਹਾਂ ਦੀ ਮਹਾਸਮਾਧੀ ਨਹੀਂ ਲਾਈ ਜਿਸ ਤਰ੍ਹਾਂ ਦੀ ਭਾਈ ਦਿਆਲਾ ਜੀ ਨੇ ਉੱਬਲਦੀ ਦੇਗ ਦੇ ਵਿੱਚ ਮਹਾਸਮਾਧੀ ਲਗਾਈ। ਇਹ ਪਰਵਾਨਿਆਂ ਦੇ ਉੱਤੇ ਆਸ਼ਸ਼ ਕਰ ਰਹੇ ਹਨ ਪਿਤਾ ਜੀ। ਸਾਧ ਸੰਗਤ ਜੀ, ਸਾਹਿਬ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਫਿਰ ਨਰਾਂ ਤੇ ਕਰ ਰਹੇ ਹਨ, ਨਰਾਂ ਨੂੰ ਪ੍ਰਗਟ ਕਰ ਰਹੇ ਹਨ। ਗੁਰ ਕਿਰਪਾ ਜੇ ਨਰ ਕੋ ਕੀਨੀ ਤਹ ਜਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ। ਕੈਸੀ ਲੀਨਤਾ ਉਸ ਵੇਲੇ ਬਖਸ਼ ਰਹੇ ਹਨ। ਉਹ ਕਿਹੜੀ ਲੀਨਤਾ ਹੈ ਜਿਹੜੀ ਉਸ ਆਨੰਦ ਰੂਪ ਸਤਿਗੁਰੂ ਦੇ ਵਿੱਚ, ਉਸ ਦੁੱਖ ਦੇ ਵਿੱਚ, ਉਸ ਕਸ਼ਟ ਦੇ ਵਿੱਚ, ਜਿੰਨਾ ਕਸ਼ਟ ਵਧੀ ਜਾ ਰਿਹਾ ਹੈ ਉਨਾ ਆਨੰਦ ਵਧੀ ਜਾ ਰਿਹਾ ਹੈ। ਉਸ ਆਨੰਦ ਦੇ ਵਿੱਚ ਉਸ ਲੀਨਤਾ ਦਾ ਸਵਾਦ ਲਿਆ ਜਾ ਰਿਹਾ ਹੈ। ਔਰ ਕਿਹੜੇ ਹਾਲਾਤ ਦੇ ਵਿੱਚ? ਇਹ ਸਾਧ ਸੰਗਤ ਜੀ, ਇਹ ਕ੍ਰਿਸ਼ਮਾ ਹੈ ਉਸ ਗੁਰੂ ਦੀ ਕਿਰਪਾ ਦਾ, ਇਹ ਚਮਤਕਾਰ ਹੈ ਉਸ ਦੀ ਮਿਹਰ ਦਾ। ਪਿਤਾ ਜੀ ਨੇ ਦੋ ਤਿੰਨ ਚੀਜ਼ਾਂ ਫਿਰ ਬੜੀਆਂ ਹੀ ਦੁਰਲੱਭ ਦੱਸੀਆਂ, ਅਨਮੋਲ। ਪਹਿਲੀ, ਸਿੱਖ ਕਦੀ ਸ਼ਕਤੀ ਨੂੰ ਹੱਥ ਨਹੀਂ ਪਾਉਂਦਾ। ਭਾਈ ਮਤੀ ਦਾਸ ਜੀ ਸਾਹਿਬ ਦੇ ਚਰਨਾਂ ਚ ਬੈਠੇ ਹਨ, ਕੈਦ ਦੇ ਵਿੱਚ। ਭਾਈ ਮਤੀ ਦਾਸ ਜੀ ਨੇ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਦਾ ਦੁੱਖ ਤੇ ਕਸ਼ਟ ਇੱਥੇ ਇਹ ਦੇ ਰਹੇ ਹਨ, ਇੱਕ ਇਸ਼ਾਰਾ ਕਰ ਦਿਓ, ਆਗਿਆ ਬਖਸ਼ ਦਿਓ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਦੀ ਇੱਟ ਖੜਕਾ ਦਾਂਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਮਤੀ ਦਾਸ ਜੀ ਵੱਲ ਦੇਖਿਆ, ਕਹਿਣ ਲੱਗੇ, ਮਤੀ ਦਾਸ, ਇਹ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ? ਮਤੀ ਦਾਸ ਜੀ ਅੱਗੋਂ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ, ਤੁਸੀਂ ਇੱਕ ਦਿਨ ਗੰਡੇਰੀਆਂ ਚੁੱਕ ਕੇ ਸਿੱਟੀਆਂ ਸੀ, ਐਸਾ ਦਿਲ ਦੇ ਵਿੱਚ ਵੈਰਾਗ ਆਇਆ, ਜੀ ਕੀਤਾ ਕਿ ਇਸ ਪ੍ਰੇਮ ਰਸ ਨੂੰ ਚਖਾਂ। ਉਹ ਚੁੱਕੀਆਂ ਹੋਈਆਂ ਗੰਡੇਰੀਆਂ ਚੁੱਕੀਆਂ, ਔਰ ਬੜੇ ਪ੍ਰੇਮ ਨਾਲ ਉਹ ਸੀਤ ਪ੍ਰਸ਼ਾਦ ਛਕੇ, ਦੁਬਾਰਾ ਚੁੱਕੀਆਂ। ਇਕਦਮ ਐ ਮਹਿਸੂਸ ਹੋਇਆ ਜਿੱਦਾਂ ਕਪਾਟ ਖੁੱਲ ਗਏ ਹਨ, ਇੱਕ ਮਹਾਨ ਸ਼ਕਤੀ ਅੰਦਰ ਪ੍ਰਵੇਸ਼ ਕਰ ਗਈ। ਸਾਹਿਬ ਮੁਸਕਰਾ ਪਏ, ਕਹਿਣ ਲੱਗੇ, ਮਤੀ ਦਾਸ, ਜਿਸ ਨੇ ਗੰਡੇਰੀਆਂ ਚੂਪ ਕੇ ਸਿੱਟੀਆਂ ਸੀ, ਇਹ ਸ਼ਕਤੀ ਉਹਦੇ ਪਾਸ ਨਹੀਂ। ਮਤੀ ਦਾਸ ਜੀ ਹੱਥ ਜੋੜ ਕੇ ਖੜੇ ਹੋ ਗਏ। ਸਾਹਿਬ ਉਸ ਵੇਲੇ ਕੇਸਾਂ ਨੂੰ ਕੰਘਾ ਕਰ ਰਹੇ ਸਨ, ਕੰਘਾ ਦਿਖਾਇਆ ਹੈ, ਇਸ਼ਾਰਾ ਸਮਝ ਗਿਆ ਕਿ ਆਰੇ ਦੇ ਨਾਲ ਚੀਰਿਆ ਜਾਣਾ ਹੈ, ਇਹ ਸ਼ਿਕਾਇਤ ਹੋਈ ਹੈ। ਜਦੋਂ ਹਾਕਮ ਪਾਸ ਸ਼ਿਕਾਇਤ ਹੋਈ ਤੇ ਤਦ ਹੁਕਮ ਹੋਇਆ ਕਿ ਪਹਿਲੀ ਸ਼ਹਾਦਤ ਮਤੀ ਦਾਸ ਦੀ
ਗੁਰੂ ਸਾਹਿਬ ਦੇ ਸਾਹਮਣੇ ਭਰੀ ਖਲਕਚ ਕੀਤੀ ਜਾਏ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਭਰਾਤਾ ਬਾਬਾ ਅਟਲ ਜੀ ਕਮਲ ਉਮਰ ਹੈ, ਇੱਕ ਸਾਥੀ ਉਹ ਮਰ ਗਿਆ ਹੈ। ਛੋਟੇ ਜਿਹੇ ਮਿੱਤਰ ਨੂੰ ਜਦੋਂ ਸਵੇਰੇ ਉਹਨੂੰ ਲੈਣ ਵਾਸਤੇ ਗਏ ਹੈ ਖੇਡ ਖੇਡਣ ਵਾਸਤੇ, ਉਹਦੀ ਵਾਰੀ ਸੀ ਉਸ ਵੇਲੇ ਉਸ ਮਰੇ ਹੋਏ ਬੱਚੇ ਨੂੰ ਰੋਂਦੇ ਹੋਏ ਮਾਤਾ ਪਿਤਾ ਲਿਜਾਣ ਵਾਸਤੇ ਤਿਆਰ ਸਨ। ਉਸ ਦੀ ਉਂਗਲੀ ਫੜ ਕੇ ਉਹਨੂੰ ਅਠਾਤਾ ਹੈ ਕਿ ਆ ਕੇ ਆਪਣੀ ਵਾਰੀ ਦੇ। ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ, ਗੁਰੂ ਹਰ ਰਾਏ ਸਾਹਿਬ ਦੇ ਪੂਜਿਆ ਪਿਤਾ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪੂਜਿਆ ਦਾਦਾ ਜੀ, ਉਹਨਾਂ ਨੇ ਵੀ ਇਸੇ ਤਰ੍ਹਾਂ 24 ਸਾਲ ਦੀ ਅਵਸਥਾ ਹੈ। ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਸਾਰੀ ਸ਼ਕਤੀ ਉਹਨਾਂ ਨੂੰ ਬਖਸ਼ੀ।

ਸਮਾਧੀ ਲਾਈ ਹੈ ਆਦ ਉਸ ਦੇ ਵਿੱਚ ਮਹਾਸਮਾਧੀ ਚਲੇ ਗਏ ਹਨ, ਪ੍ਰਾਣ ਤਿਆਗਤੇ ਹਨ। ਬਾਬਾ ਗੁਰਦਿੱਤਾ ਜੀ ਦਾ ਵੀ ਅਸਥਾਨ ਕੀਰਤਪੁਰ ਸਾਹਿਬ ਬਣਿਆ ਹੋਇਆ ਹੈ, ਜਿੱਥੇ ਜਾ ਕੇ ਉਹਨਾਂ ਨੇ ਸਮਾਧੀ ਲਾਈ ਔਰ ਮਹਾਸਮਾਧੀ ਚਲੇ ਗਏ। ਪਿਤਾ ਜੀ ਕਹਿਣ ਲੱਗੇ, ਕਾਕਾ ਸ਼ਕਤੀ ਤਾਂ ਗੁਰੂ ਦੇ ਚਰਨਾਂ ਚ ਰੁਲਦੀ ਫਿਰਦੀ ਹੈ, ਪਰ ਸ਼ਕਤੀ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੈ। ਫਿਰ ਦੂਜੀ ਚੀਜ਼ ਦੱਸੀ, ਬਾਬਾ ਨਰ ਸਿੰਘ ਸਾਹਿਬ ਨੇ ਇਸ ਦੇ ਉੱਤੇ ਪਿਤਾ ਜੀ ਕਹਿਣ ਲੱਗੇ ਕੀ ਫਰਮਾਇਆ ਸੀ ਕਿ ਕੋਈ ਸ਼ਕਤੀ ਇਸਤੇਮਾਲ ਕਰਨਾ, ਕੋਈ ਕਰਾਮਾਤ ਦਿਖਾਣਾ ਇਹ ਸਿੱਖ ਦਾ ਕੰਮ ਨਹੀਂ ਹੈ, ਇਹ ਸਿੱਧਾਂ ਦਾ ਕੰਮ ਹੈ। ਸਿੱਖ ਦੀ ਕਰਨੀ ਹੀ ਸਭ ਤੋਂ ਵੱਡੀ ਕਰਾਮਾਤ ਹੈ। ਸਾਧ ਸੰਗਤ ਜੀ ਫਿਰ ਦੂਜੇ ਕੀ ਹੈ ਕਿ ਭਾਣੇ ਦਾ ਨਸ਼ਾ ਸਰੂਰ ਮਸਤੀ ਲੈਂਦਾ ਹੋਇਆ ਸਿੱਖ, ਭਾਣੇ ਜੇ ਵੱਡ ਹੋਰ ਦਾਤ ਨਾਹੀਂ ਸੱਚ ਆਖ ਸੁਣਾਇਆ। ਗੁਰੂ ਅਰਜਨ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ, ਉਸ ਭਾਣੇ ਚ ਰੰਗਿਆ ਹੋਇਆ ਸਿੱਖ ਕਦੀ ਸ਼ਕਤੀ ਨਹੀਂ ਇਸਤੇਮਾਲ ਕਰਦਾ ਪਰ ਆਪਣੇ ਵਾਸਤੇ ਅਰਦਾਸ ਵੀ ਨਹੀਂ ਕਰਦਾ। ਸਾਧ ਸੰਗਤ ਜੀ ਸਵਾਰਥੀ ਪ੍ਰੇਮ ਚ ਔਰ ਸੱਚੇ ਪ੍ਰੇਮ ਚ ਜ਼ਮੀਨ ਆਸਮਾਨ ਦਾ ਫਰਕ ਹੈ। ਸਵਾਰਥੀ ਸਿੱਖ ਆਪਣੇ ਸਵਾਰਥ ਵਾਸਤੇ ਬੜੀਆਂ ਅਰਦਾਸਾਂ ਕਰਦਾ ਹੈ, ਪਰ ਜਿਹੜਾ ਪ੍ਰੇਮ ਚ ਰੰਗਿਆ ਹੋਇਆ ਸਿੱਖ ਹੋਏਗਾ, ਜਿਹੜਾ ਉਸ ਦੇ ਭਾਣੇ ਦਾ ਨਸ਼ਾ ਲੈ ਰਿਹਾ ਹੋਏਗਾ ਉਹ ਸਿੱਖ ਅਰਦਾਸ ਨਹੀਂ ਕਰਦਾ। ਉਦਾਹਰਣਾਂ ਦੀ ਕਮੀ ਨਹੀਂ ਹੈ, ਦੋ ਕੋਮਲ ਸਾਹਿਬਜ਼ਾਦਿਆਂ ਨੂੰ ਲੈ ਲਈ, ਕੱਡੀ ਕੋਮਲ ਉਮਰ ਹੈ ਪਰ ਉਹਨਾਂ ਨੇ ਉਸ ਵੇਲੇ ਕੋਈ ਸ਼ਕਤੀ ਦਾ ਇਸਤੇਮਾਲ ਕੀਤਾ। ਉਹ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ, ਅਤਿ ਪਿਆਰੇ ਸਾਹਿਬਜ਼ਾਦਿਆਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਡਲੇ ਸਾਹਿਬਜ਼ਾਦਿਆਂ ਨੇ ਉਸ ਵੇਲੇ ਕੋਈ ਅਰਦਾਸ ਕੀਤੀ ਹੈ। ਸਾਧ ਸੰਗਤ ਜੀ ਪਿਤਾ ਜੀ ਇਹ ਸੁਣਾ ਰਹੇ ਸਨ, ਫਿਰ ਕਹਿਣ ਲੱਗੇ ਇਸ ਦੁੱਖ ਔਰ ਕਸ਼ਟ ਦਾ ਜਿਹਦੇ ਵਿੱਚ ਇਹ ਮਹਾਨ ਸਿੱਖ ਗੁਰੂ ਦੀ ਦਾਤ ਆਪਣੀ ਝੋਲੀ ਚ ਪਵਾ ਰਹੇ ਹਨ, ਸ਼ਹਾਦਤ ਦੀ ਜਾਮੇ ਸ਼ਹਾਦਤ। ਕਹਿਣ ਲੱਗੇ ਜੋ ਜਾਮੇ ਸ਼ਹਾਦਤ ਦਾ ਨਸ਼ਾ ਸਰੂਰ ਤੇ ਮਸਤੀ ਹੈ, ਜੋ ਇਸ ਦੀ ਖਮਾਰੀ ਹੈ, ਜੇ ਕਤੇ ਉਸ ਗੁਰਮੁਖ ਨੂੰ ਪੁੱਛੋ ਜਿਸ ਨੂੰ ਦੋਨੋਂ ਚੀਜ਼ਾਂ ਪ੍ਰਾਪਤ ਹੋਈਆਂ ਹੋਣ, ਪ੍ਰਾਪਤਗੀ ਤੇ ਜਾਮੇ ਸ਼ਹਾਦਤ। ਫਿਰ ਆਪਣਾ ਹੱਥ ਉੱਚਾ ਕਰਕੇ ਕਹਿਣ ਲੱਗੇ ਔਰ ਦਾਅਵੇ ਨਾਲ ਕਹਿ ਸਕਦਾ ਹੈ ਕਿ ਜਾਮੇ ਸ਼ਹਾਦਤ ਗੁਰੂ ਦੇ ਚਰਨਾਂ ਦੇ ਵਿੱਚ ਉਹਦਾ ਸਰੂਰ ਤੇ ਨਸ਼ਾ ਪ੍ਰਾਪਤਗੀ ਦੇ ਨਸ਼ੇ ਨਾਲੋਂ ਬਹੁਤ ਉੱਚਾ ਹੈ। ਇਹ ਬਚਨ ਸੁਣਾ ਰਹੇ ਹਨ ਪਿਤਾ ਜੀ। ਸਾਧ ਸੰਗਤ ਜੀ ਕਹਿਣ ਲੱਗੇ ਜਦੋਂ ਸਤਿਗੁਰੂ ਦੇ ਚਰਨਾਂ ਚ ਉਸ ਦੇ ਭਾਣੇ ਦੇ ਵਿੱਚ ਜਿੰਨਾ ਦੁੱਖ ਔਰ ਕਸ਼ਟ ਵਧੀ ਜਾਏਗਾ, ਓਨਾ ਹੀ ਗੁਰਮੁਖ ਦਾ ਸਿੱਖ ਦਾ ਨਸ਼ਾ ਤੇ ਸਰੂਰ ਵਧੀ ਜਾਏਗਾ। ਔਰ ਉਸ ਨਸ਼ੇ ਔਰ ਸਰੂਰ ਦੇ ਵਿੱਚ ਉਹ ਦੁੱਖ ਤੇ ਕਸ਼ਟ ਦਾ ਅਸਰ ਕੀ ਹੁੰਦਾ? ਕਹਿੰਦੇ ਜਿਹੜੀ ਉਹਦੀ ਗੁਰੂ ਦੇ ਉੱਤੇ ਸਦਕ ਦੀ ਜੋਤ ਹੈ ਪੂਰੇ ਜੌਵਨ ਚ ਜਗਮਗਾ ਰਹੀ ਹੋਏਗੀ, ਇਹ ਪਿਤਾ ਜੀ ਦੱਸ ਰਹੇ ਸਨ। ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਬਖਸ਼ਿਸ਼ ਕੀ ਕਰ ਰਹੇ ਹਨ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਪੈਣੀ ਜਾ ਕੇ ਕੰਚਨ ਮਾਟੀ ਮਾਨੇ। ਸਾਹਿਬ ਉਹ ਕਿਸ ਤਿਆਗ ਦੀ ਬਖਸ਼ਿਸ਼ ਕਰ ਰਹੇ ਹਨ? ਇਹ ਸ਼ਬਦ ਦੇ ਵਿੱਚ ਸਭ ਕੁਛ ਜ਼ਾਹਰ ਹੈ, ਸਪਸ਼ਟ ਹੈ। ਕਿਸ ਵੈਰਾਗ ਦੀ ਬਖਸ਼ਿਸ਼ ਕਰ ਰਹੇ ਹਨ?
ਕਿਸ ਪ੍ਰੇਮ ਦੀ ਬਖਸ਼ਿਸ਼।

ਕਰ ਰਹੇ ਹਨ। ਸਾਧ ਸੰਗਤ ਜੀ ਕਿਸ ਨਿਰਮਾਨਤਾ ਦੀ ਬਖਸ਼ਿਸ਼ ਕਰ ਰਹੇ ਹਨ, ਕਿਸ ਉਸ ਭਾਣੇ ਦੀ ਬਖਸ਼ਿਸ਼ ਦੀ ਦਾਤ ਦੇ ਰਹੇ ਹਨ। ਸਿੱਖ ਦਾ ਭਾਣਾ ਜਿਹਦੇ ਵਿੱਚ ਸਿੱਖ ਮੰਗਦਾ ਹੀ ਕੁਛ ਨਹੀਂ, ਕੋਈ ਸ਼ਕਤੀ ਇਸਤੇਮਾਲ ਨਹੀਂ ਕਰਦਾ, ਕੋਈ ਅਰਦਾਸ ਨਹੀਂ ਕਰਦਾ। ਫਿਰ ਉਸ ਲੀਨਤਾ ਜਿਹੜੀ ਲੀਨਤਾ ਗੁਰੂ ਸਾਹਿਬ ਬਖਸ਼ ਰਹੇ ਹਨ, ਗੁਰ ਕਿਰਪਾ ਜੇ ਨਰਕੋ ਕੀਨੀ ਤਹਿ ਜਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ। ਕਿਹੜੀ ਲੀਨਤਾ? ਉਸ ਲੀਨਤਾ ਦਾ ਜਿਹੜੀ ਸਤਿਗੁਰੂ ਦੇ ਚਰਨਾਂ ਚ ਹੈ, ਉਸ ਆਨੰਦ ਰੂਪ ਦੇ ਚਰਨਾਂ ਵਿੱਚ ਹੈ, ਜਿਹੜਾ ਉਸ ਲੀਨਤਾ ਦਾ ਫਿਰ ਪਰਮ ਆਨੰਦ ਹੈ, ਜਿਹੜਾ ਪਰਮ ਨਸ਼ਾ ਔਰ ਪਰਮ ਸਰੂਰ ਹੈ, ਫਿਰ ਉਸ ਦੀ ਦਾਤ ਬਖਸ਼ ਰਹੇ। ਸਤਿਗੁਰੂ ਇਹ ਕਰਦਾ ਹੈ। ਸਾਧ ਸੰਗਤ ਜੀ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾ ਰਹੇ ਹਾਂ, ਹਾਲੇ ਤਾਂ ਆਪਾਂ ਉਹ ਤਿੰਨ ਗੁਰਮੁਖਾਂ ਦੀ, ਜਿਹੜੇ ਤਿੰਨ ਨਰ ਸਾਹਿਬ ਨੇ ਪ੍ਰਗਟ ਕੀਤੇ ਹਨ, ਜਿਹੜੇ ਤਿੰਨ ਗੁਰਮੁਖ ਪ੍ਰਗਟ ਕੀਤੇ ਹਨ, ਉਹ ਵੀ ਇਸ ਕੌਰ ਕਲਯੁਗ ਦੇ ਵਿੱਚ, ਇਸ ਅੰਧਕਾਰ ਕਲਯੁਗ ਦੇ ਵਿੱਚ। ਅੱਜ ਇਸ ਵੇਲੇ ਤਾਂ ਉਹਨਾਂ ਦਾ ਹੀ ਕੁਛ ਜ਼ਿਕਰ ਆਇਆ ਹੈ, ਸ਼ਾਮ ਨੂੰ ਮੇਰੇ ਸਾਹਿਬ ਬਹਾਦਰ ਸਾਹਿਬ ਉਹਨਾਂ ਦੇ ਉਸ ਮਹਾਨ ਸ਼ਹਾਦਤ

ਅਸੀਂ ਤੇ ਤੇਰੇ ਵੱਲ ਹੀ ਆ ਰਹੇ ਸਾਂ, ਪਰ ਲੱਗਦਾ ਤੂੰ ਕਿਧਰੇ ਕੰਮ ਚੱਲੇ। ਚੰਗਾ, ਤੂੰ ਆਪਣੇ ਕੰਮ ਜਾ।

ਕਰਕੇ ਭਗਤ ਮੇਰੇ ਨਾਲ ਜੁੜੇ ਹੈ, ਆਪਣਾ ਕੰਮ ਭੁੱਲ ਗਏ। ਜੇ ਰਾਜੇ ਦੀ ਮਾਲਿਸ਼ ਕਰਨ ਇਹ ਨਾ ਗਿਆ, ਰਾਜਾ ਇਹਨੂੰ

ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ। ਤੁਹਾਡੇ ਸਾਹਮਣੇ ਹੈ ਸੈਨਾਈ ਕੀਰਤਨ ਵਿੱਚ ਬੈਠੇ ਇਹ ਭੁੱਲ ਕੇ ਕਿ ਮੈਂ ਰਾਜ

ਅੱਜ ਰਾਣੀ ਇੱਕ ਖੜਾ ਪਾ ਕੇ ਆਏਗੀ ਤੇ ਮੈਂ ਇਹਦੀ ਚੋਰੀ ਫੜ ਲਾਂਗਾ। ਰਾਜਾ ਅੱਖਾਂ ਬੰਦ ਕਰਕੇ ਲੰਮਾ ਪਿਆ ਸੀ। ਰਾਣੀ ਨੇ ਰੋਜ਼ ਦੀ ਤਰ੍ਹਾਂ ਖੜਾ

ਗੁਰਮਤਿ ਸੰਗੀਤ ਵਿੱਚ ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ ਕਿਉਂਕਿ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਸਦ ਸੱਚ ਰਹਿ ਸੱਚਾ ਨਾਮ ਪਿਆਰ ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ ਆਰੋਹ ਵਿੱਚ ਗੰਧਾਰ ਵਰਜਿਤ ਹੈ ਬਾਦੀ ਪੰਚਮ ਅਤੇ ਸੰਵਾਦੀ ਰਿਸ਼ਵ ਹੈ ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ ਸਰਵਣ ਕਰੋ ਪਹਿਲਾ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ।

ਪਾਤਸ਼ਾਹੀ ਦਸਵੀਂ ਤ੍ਰਿਪੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਪੰਗੀ ਛੰਦ ਖਗ ਖੰਡ ਬੇਹੰਡ ਖਗ ਖੰਡ ਖਗ ਖੰਡ ਬੇਹੰਡ।

ਕਿਰਪਾਨ ਖੰਡੋ ਖੜਗ ਅਸ਼ਕਿਰਪਾਨ ਖੰਡੋ ਖੜਗ ਤੁਕਤ ਤਵਰ ਅਰਤੀ ਅਸ਼ਕਿਰਪਾਨ ਖੰਡੋ ਖੜਗ ਤੁਮਕ ਤਵਰ ਅਰਤੀ ਸੈਫ ਸਰੋਹੀ ਯਹੀ ਹਮਾਰੇ ਪੀਰ ਸੈਫ ਸਰੋਹੀ ਸਰਦੀ ਯਹੀ ਹਮਾਰੇ ਪੀਰ ਤੂੰ ਸਾਥੀ ਤੂੰ ਹੀ ਤਵਰ ਤਲਵਾਰ ਤੀਰ ਤੂੰ ਸਾਥੀ ਤੂੰ ਹੀ ਤਵਰ ਤਲਵਾਰ ਨਾਮ ਤੁਹਾਰੋ ਜੋ ਜਪੇ

ਸ਼ਸਤਰ ਦੀ ਕਿਰਪਾ ਨਾਲ ਜੰਗਾਂ ਯੁੱਧਾਂ ਵਿੱਚ ਜਿੱਤ ਪ੍ਰਾਪਤ ਹੋਈ। ਸਾਹਿਬ ਕਹਿੰਦੇ ਤੀਰੋ ਤਫੰਗੋ ਬਡੋ ਰਾਮ ਜੰਗੋ, ਤੀਰ ਤਫੰਗ ਔਰ ਰਾਮ ਜੰਗ, ਪਿਸਤੌਲ ਬੰਦੂਕ ਔਰ ਤੀਰ, ਤੀਰੋ ਤਫੰਗੋ ਬਡੋ ਰਾਮ ਜੰਗੋ, ਧਨਖ ਤਾਰ ਅਣੀਅ ਕਮੰਦ ਕੋਰੜਾ, ਇਹ ਸ਼ਸਤਰਾਂ ਦੇ ਨਾਮ ਨੇ। ਤੀਰੋ ਤਫੰਗੋ ਬਡੋ ਰਾਮ ਜੰਗੋ, ਤਣਖ ਧਾਰ ਅਣੀਅਰ, ਤਣਖ ਧਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਪੰਜ ਸ਼ਸਤਰ ਪ੍ਰਵਾਨ, ਬਿਨਾ ਕੇਸ ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ, ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਈ। ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ, ਯੁੱਧ ਜਿੱਤੇ

0: ਦੇਖੋ ਖਾਲਸੇ ਦੀ ਫਤਿਹ ਚਾਰ ਖੂੰਟ ਦੇ ਅੰਦਰ
1: ਰੂਮ ਨਾ ਪਤੋ ਵਜਾਓ ਸ਼ਾਮ ਮੋਹਰਾ ਚਲਾ ਸੁਣੋ ਨੰਦ ਲਾਲ ਅਹਿਸਾਸ ਪ੍ਰਗਟ ਕਰੂੰ ਮੈਂ ਆਪਣਾ ਰਾਜ
0: ਨੰਦ ਲਾਲ ਦੇ ਨਾਲ ਗੁਰੂ ਸਾਹਿਬ ਦੇ ਬਚਨ ਹੋ ਰਹੇ ਭਾਈ ਨੰਦ ਲਾਲ ਸਾਹਿਬ ਨਾਲ
1: ਸੁਣੋ ਨੰਦ ਲਾਲ ਅਹਿਸਾਸ ਪ੍ਰਗਟ ਕਰੂੰ ਮੈਂ ਆਪਣਾ ਰਾਜ
2: ਇੱਕ ਵਰਨ ਕਰਾਉਂ
1: ਵਾਹਿਗੁਰੂ ਸਿੰਘ ਕੋ ਨਾਮ ਜਪਾਉਂ
0: ਚਾਰ ਵਰਨ ਇੱਕ ਵਰਨ ਕਰਾਉਂ
1: ਵਾਹਿਗੁਰੂ ਸਿੰਘ ਕੋ ਨਾਮ ਜਪਾਉਂ
2: ਚੜੇ ਤੁਰੰਗ ਉਡਾਵੇ ਬਾਜ
1: ਚੜੇ ਤੁਰੰਗ ਉਡਾਵੇ ਬਾਜ
2: ਦੇਸ਼ ਖਾਲਸੇ ਕੋ ਤੁਰਗ

0: ਇਸ ਖਾਲਸੇ ਕੋ ਪੁਰਤ ਜਾਏਂਗੇ ਬਾਹਰ, ਦੇਖ ਖਾਲਸੇ ਕੋ ਪੁਰਤ ਜਾਏਂਗੇ ਬਾਹਰ।
1: ਲਾਖ ਸੌ ਇੱਕ ਚਰੇ ਸਿੰਘ
0: ਕਿਸ ਮੁਕਰਾ, ਝੂਲਣ ਨੇਜੇ ਹੱਥੀ ਸਾਜੇ, ਝੂਲਣ ਨੇਜੇ ਹੱਥੀ ਸਾਜੇ, ਦੁਆਰ ਦੁਆਰ ਪਰ ਨੌਬਤ ਪਾਵੇ। ਸਵਾ ਲੱਖ ਜਬ ਦੁਖੇ ਪਲੀਤਾ, ਸਵਾ ਲੱਖ ਜਬ ਦੁਖੇ ਪਲੀਤਾ, ਤਬੇ ਖਾਲਸਾ ਉਦੇ

ਦਾਰਾਂ ਦੀ ਸੇਵਾ ਵਿੱਚ ਕਿਤਨਾ ਕੁ ਫਰਕ ਹੈ। ਦੁਨੀਆਦਾਰਾਂ ਦੀ ਸੇਵਾ ਕਰੇਗਾ, ਚਾਰ ਪੈਸੇ ਨਸੀਬ ਹੋ ਜਾਣਗੇ। ਗੁਰੂ ਨਾਨਕ ਦੇ ਦਰ ਦੀ ਸੇਵਾ ਕਰੇਗਾ, ਤੇਰਾ ਲੋਕ ਵੀ ਸੁਖੀ ਹੋਵੇਗਾ ਤੇ ਪਰਲੋਕ ਵੀ ਸੁਹੇਲਾ ਹੋ ਜਾਏਗਾ। ਗੁਰੂ ਨਾਨਕ ਦੇ ਦਰ ਤੇ ਆ ਕੇ ਜਿਸਨੇ ਵੀ ਸਿਦਕ ਪਿਆਰ ਭਾਵਨਾ ਦੇ ਨਾਲ ਸੇਵਾ ਕੀਤੀ, ਉਹ ਫਿਰ ਇਸ ਦਰ ਤੋਂ ਖਾਲੀ ਨਹੀਂ ਮੁੜਿਆ। ਇਸ ਦਰ ਤੇ ਕੋਈ

ਮਮਤਾ ਦੇ ਨਾਲ ਇਸ ਦਰ ਦੀ ਸੇਵਾ ਜਿਨ੍ਹਾਂ ਨੇ ਕੀਤੀ ਹੈ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਇਸ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਿਆ। ਹਜ਼ੂਰ ਬਾਣੀ ਵਿੱਚ ਵੀ ਬਖਸ਼ਿਸ਼ ਕਰ ਰਹੇ ਹਨ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ।

ਮਹਾਂਪੁਰਖਾਂ ਦੀ ਨਿਸ਼ਾਨੀ ਹੈ। ਆਓ ਸ਼ਹਿਰ ਚ, ਜੇ ਸ਼ਹਿਰ ਦਾ ਨਾਮ ਚੇਤੇ ਆ ਗਿਆ, ਨਾਮ ਜਪਣ ਵਾਲਿਆਂ ਦੇ ਦਰਸ਼ਨ ਕਰਕੇ ਹੀ ਸੁਰਤ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਾਂਦੀ ਹੈ, ਜੀਵ ਜਪਣ ਲੱਗ ਜਾਂਦਾ। ਜਿਹੜੇ ਨਾਮ ਵਿੱਚ, ਜਿਹੜੇ ਸਿਮਰਨ ਵਿੱਚ ਮਨ ਨਹੀਂ ਸੀ ਲੱਗਦਾ, ਅੱਜ ਉਹ ਨਾਮ ਮਿੱਠਾ ਲੱਗਣ ਲੱਗਾ। ਕਦੋਂ? ਜਦੋਂ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਗਈ। ਹਜ਼ੂਰ ਦਾ ਬਚਨ ਹੈ,

ਇਸ ਸ਼ਬਦ ਵਿੱਚ ਆਪਣੇ ਗੁਰੂ ਪਿਤਾ ਦਾ ਸ਼ੁਕਰਾਨਾ ਕਰਦੇ ਹੋਏ, ਹੇ ਵਾਹਿਗੁਰੂ, ਹੇ ਅਕਾਲ ਪੁਰਖ।

ਜਿਨ੍ਹਾਂ ਇਹਨਾਂ ਪੰਜਾਂ ਨੂੰ ਮਾਰ ਲਿਆ ਭਾਈ ਉਹ ਮਹਾਨ ਬਲੀ ਮੰਨੇ ਜਾਂਦੇ। ਉਹਨਾਂ ਵਰਗਾ ਬਲੀ ਹੋਰ ਕੋਈ ਨਹੀਂ ਹੋ ਸਕਦਾ ਤੇ ਖਾਲਸਾ ਤੇ ਉਹ ਹੈ ਜਿਨ੍ਹਾਂ ਕਰਮਾਂ ਨੂੰ ਸਾੜ ਦਿੱਤਾ।

جسم لا سوجی به

ਅਟ ਚਾਨਣਾ ਪਰਮ ਅਗਿਆਨ ਅੰਧੇਰ ਮਿਟਾਵੇ ਹੋਏ ਨਿਮਾਣਾ ਠਹਿ ਪਵੇ ਦਰਗਹਿ ਮਾਣ ਨਿਮਾਣਾ ਪਾਵੇ।

ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਉਂਦੇ।

ਬਾਣ ਚਲਾਇਆ ਸਭਨਾ ਰੰਗਾਂ ਨੂੰ ਮਿਲੇ ਰਲ ਜਾਏ ਰਲਾਇਆ ਪਰ ਉਪਕਾਰ ਕਮਾਉਂਦਾ ਉਨ ਆਪ ਗਵਾਇਆ ਕਾਠ ਨ ਡੋਬੈ ਪਾਲ ਕੈ ਸੰਗ ਲੋਹ ਤਰਾਇਆ ਗੁੱਠੇ ਮੀਂਹ ਸੁਕਾ ਲੋਏ ਰਸਕਸ ਉਪਜਾਇਆ ਜੀਵਨ ਦਿਆਂ

ਹੱਥ ਸਕਤ ਹਨ ਸਾਧ ਸੰਗਤ ਗੁਰ ਕਾਰ ਕਮਾਵੇ ਪਾਣੀ ਪੱਖਾ ਪੀਣਾ ਪੈਰ ਧੋਏ ਚਰਣਾ ਮਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ ਨਮਸਕਾਰ ਦੰਦੋਤ ਕਰੇ ਗੁਰ ਭਾਈ ਗਲ ਮਿਲ ਗਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੈ ਭਲਾ ਮਨਾਵੇ ਪਾਰਸ ਪਰਸ ਅਪਰਸ ਹੋਏ ਪਰ ਤਨ ਪਰ ਧਨ ਹੱਥ ਨ ਲਾਵੇ ਗੁਰਸਿੱਖ ਗੁਰਸਿੱਖ ਪੂਜ ਕੇ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਲ ਸੁਫਲ ਪਾਇਆ ਤੱਪੜ ਝਾੜ ਵਿਛਾਏ ਧੂੜੀ ਨਾਇਆ ਕੋਰੇ ਮੱਠ ਅਣਾਏ ਨੀਰ ਭਰਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਇਸ ਜਗ ਮੇ ਜਾਨਾ, ਹਰ ਇੱਕ ਸਿੱਖ ਦਾ ਧਰਮ ਬਣਦਾ ਹੈ ਕਿ ਗੁਰਬਾਣੀ ਦੀ ਮਹਿਕ ਅਤੇ ਬਾਬੇ ਨਾਨਕ ਦੇ ਮਨੁੱਖੀ ਜੀਵਨ ਦੀ ਫਿਲਾਸਫੀ ਜੋ ਹੈ ਉਹ ਦੂਰ ਦੂਰ ਤੱਕ ਫੈਲਾਏ। ਮਿਸ਼ਨਰੀ ਸੇਵਾ, ਕੀਰਤਨ, ਵਿਆਖਿਆ ਆਦਿ ਸਿਰਫ ਅਸੀਂ ਸਿੱਖ ਸੰਗਤਾਂ ਦੇ ਵਿੱਚ ਹੀ ਕਰ ਰਹੇ ਹਾਂ। ਗੈਰ ਸਿੱਖਾਂ ਵਿੱਚ ਭਾਈ ਸਾਹਿਬ ਯੋਗੀ ਹਰਭਜਨ ਸਿੰਘ ਜੀ ਮਹਾਰਾਜ ਤੋਂ ਇਲਾਵਾ ਹੋਰ ਕੋਈ ਸਾਡਾ ਅਪਰਾਧਾ ਇਸ ਮਿਸ਼ਨ ਵਿੱਚ ਨਹੀਂ ਦਿਸਦਾ। ਦਾਸ ਦੀ ਆਪਦੀ ਬਹੁਤ ਥੋੜੀ ਬੁੱਧੀ ਅਨੁਸਾਰ ਕੀਰਤਨ ਰਾਹੀਂ ਕੋਸ਼ਿਸ਼ ਹੈ ਕਿ ਗੁਰਸੰਗੀਤ ਦੀ ਬੇੜੀ ਉੱਤੇ ਸ਼ਿੰਗਾਰ ਕੇ ਤੁਰਕੀ ਬਾਣੀ ਅੰਗਰੇਜ਼ੀ ਵਿਆਖਿਆ ਵਿੱਚ ਪੇਸ਼ ਕੀਤੀ ਜਾਵੇ। ਇਸ ਢੰਗ ਦੀ ਵਰਤੋਂ ਨਾਲ ਇਹ ਵੀ ਤਜਰਬਾ ਹੈ ਕਿ ਜੋ ਸਿੱਖ ਬੱਚੇ ਬੱਚੀਆਂ ਗੁਰਮੁਖੀ ਗੁਰਸਿੱਖੀ ਤੋਂ ਅਧੂਰੇ ਹਨ ਅਤੇ ਗੁਰਦੁਆਰੇ ਆਦਿ ਘੱਟ ਹੀ ਜਾਂਦੇ ਹਨ, ਉਹ ਵੀ ਇਸ ਢੰਗ ਵਿੱਚ ਗੁਰਬਾਣੀ ਪੇਸ਼ ਕੀਤੀ ਹੋਈ ਸੁਣ ਲਈ ਤਿਆਰ ਹਨ। ਸੋ ਅੰਗਰੇਜ਼ੀ ਦੀ ਵਰਤੋਂ ਦੀ ਖਿਮਾ ਬਖਸ਼

मेरे पे ऐसी कृपा करो कि मैनू तेरा नाम ना बिसरे। ये बेनती कौन कर रहा है, ये अरदास कौन कर रहा है? गुरु नानक नू जिस किसे ने भी जिथे किथे पुकारिया, गुरु नानक उस दे दुख कटन वास्ते पहुंच गया। अज संसार नू तारदे होए धन गुरु नानक सच्चे पातशाह दिपालपुर दी धरती ते जा पहुंचे। शामां दा समां है, ते साहब जी ने मर्दाने नू आख्या, वही जा मर्दानिया, ओ दुकानदार कोल पुछ वही कि असी मुसाफिर हां, प्रौणे हां संसार ते आए, और इत्थे मुसाफिर बन के दीपालपुर आए हैं भाई, एक रात बितानी है। जे रात तू दुकान बंद करके घर जावे ता असी तेरी दुकान दे बाहर आराम कर लवांगे। दीन दुनिया दा मालक सर्वशक्तिमान आप नारायण कलातार धन गुरु नानक सच्चा पातशाह रात ठहरन वास्ते थां मंग रहे। सात सगत बोलो श्री ते जदों मर्दाना दुकानदार को लगिया, भाई आ तू हट्टी बंद कर लो मैं तां सी रात इत्थे ठहर जाई। वो कहिंदा भाई मैं आप नू जानदा कोई नहीं, मेरी तुहाडे नाल कोई जान पहचान नहीं, ते तुसी इत्थे ना ठहरो, किथे होर चले जाओ। संसार ते ऐसे भी सन जिन्हां ने गुरु नानक दा दर्शन पा के भी ओदे चरणां दी शो ना लै सके। भाग होवन तां चरणा दी शो प्राप्त होवे। कह दिता महाराज असी तुहानू नहीं जानदे, कृपा करो अगे चले जाओ, रात ठहरन वास्ते किथे होर थां ढूंढ लो। दीन दुनिया दा मालक जगत गुरु धन गुरु नानक सच्चा पातशाह कहन लगा, चल मर्दानिया भाई जे इथे नहीं ठहरन की थां तां किते होर चली, चल इस पिंड विचों बाहर चली, शामां दा समां है। मर्दाने ने अखां उते हथ रख के वेख्या, आख्या बाबा ओ दूर एक झुग्गी जिदे विच रोशनी है, लेकिन है इथों दूर पिंड तो बाहर दिखदी है। हजूर कहन लगे चल मर्दानिया फिर अज रात उथे ही बिताइए, चल के रात उथे ही कीर्तन करिए, उथे ही परमेश्वर दे गुण गाइए, अज रात सफली करिए। साहब जी धन गुरु नानक सच्चे पातशाह बाले मर्दाने नू नाल लीता, और जदों उस झुग्गी दे बाहर आके खड़ोते, साहब जी ने आख्या मर्दानिया जा वही अंदर वेख इस झुग्गी दा मालक कौन है, ते उहदे कोलों पुछ वही अज रात असी इत्थे बिता लईए, सवेरे चले जावांगे। ते जदों मर्दाना झुग्गी दे अंदर गया ते झट बाहर आया, मुंह ते पल्ला मर्दाने दे, गरीब निवाज अंदर ता बड़ी बदबू है, क्यों मर्दानिया? पातशाह अंदर एक कोड़ी पिया हुआ है जिसे हाथ पैर कोड़ दे नाल गल चुके हैं,
ਸਾਰੀ ਥਾਂ ਅੰਦਰ ਬਦਬੂ ਹੋਈ ਪਈ ਹੈ। ਗਰੀਬ ਨਿਵਾਜ ਅੰਦਰ ਇੱਥੇ ਰਾਤ ਨਹੀਂ ਠਹਿਰਨ ਦੀ ਕੋਈ ਥਾਂ। ਹਜ਼ੂਰ ਕਹਿਣ ਲੱਗੇ, ਮਰਦਾਨਿਆਂ ਜਾ ਉਸ ਕੌੜੀ ਨੂੰ ਬਾਹਰ ਸੱਦ ਕੇ ਲਿਆ। ਗਰੀਬ ਨਿਵਾਜ ਉਹ ਤਾਂ ਤੁਰ ਵੀ ਨਹੀਂ ਸਕਦਾ, ਉਹਦੇ ਤਾਂ ਪੈਰ ਹੀ ਗਲ ਚੁੱਕੇ ਹਨ ਘੋੜ ਦੇ ਨਾਲ। ਅੱਛਾ ਮਰਦਾਨਿਆਂ, ਜੇ ਉਹ ਆਪ ਨਹੀਂ ਆ ਸਕਦਾ ਤਾਂ ਤੂੰ ਉਸ ਨੂੰ ਖਿੱਚ ਕੇ ਬਾਹਰ ਲਿਆ। ਮਰਦਾਨਾ, ਉਸ ਕੌੜੀ ਨੂੰ ਧਰੂ ਕੇ ਖਿੱਚ ਕੇ ਬਾਹਰ ਲਿਆਇਆ ਤੇ ਲਿਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਨਮੁਖ ਕੀਤਾ। ਲੋਕ, ਗਰੀਬ ਨਿਵਾਜ ਸਾਹਿਬ ਜੀ ਨੇ ਤੱਕਿਆ, ਕੌੜੀ ਵੱਲ ਮਿਹਰ ਦੀ ਨਜ਼ਰ ਕੀਤੀ, ਕੌੜੀ ਨੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ, ਐਸੇ ਰੂਹਾਨੀਅਤ ਦੇ ਦਰਸ਼ਨ ਕੀਤੇ, ਅਕਾਲ ਪੁਰਖ ਵਾਹਿਗੁਰੂ ਦੇ ਰੂਪ ਦੇ ਜਦੋਂ ਦਰਸ਼ਨ ਕੀਤੇ ਤਾਂ ਕੌੜੀ ਦਾ ਤਨ ਮਨ ਠਰ ਗਿਆ। ਆ ਜਿਸ ਕੋੜ ਦੇ ਵਿੱਚ ਹਾਏ ਹਾਏ ਬਿਲਖ ਰਿਹਾ ਸੀ, ਕੁਰਲਾ ਰਿਹਾ ਸੀ, ਉਹ ਦੁੱਖ ਭੁੱਲ ਕੇ ਗੁਰੂ ਨਾਨਕ ਵਾਲੇ ਅੱਖਾਂ ਲਾ ਕੇ ਤੱਕ ਰਿਹਾ ਤੇ ਆਖਿਆ, ਮਹਾਂਪੁਰਖੋ, ਹੇ ਰੱਬ ਦੇ ਪਿਆਰਿਓ, ਰੱਬ ਦੇ ਰੂਪ ਕਿੱਥੋਂ ਆਏ ਹੋ ਤੇ ਮੇਰੇ ਜੈਸੇ ਕੋੜੀ ਦੇ ਕੋਲ ਰਾਤ ਠਹਿਰਨ ਵਾਸਤੇ, ਜਿਸ ਨੂੰ ਘਰ ਵਾਲਿਆਂ ਨੇ ਵੀ ਕੱਢ ਛੱਡਿਆ, ਦੁਰਕਾਰ ਕੇ ਕੱਢ ਛੱਡਿਆ, ਕਿਉਂਕਿ ਕਿਸ ਵੇਲੇ ਮੈਂ ਵੀ ਬਹੁਤ ਧਨੀ ਸਾਂ, ਮੇਰੇ ਪਾਸ ਬਹੁਤ ਪੈਸਾ ਸੀ, ਮਾਂ ਪਿਆਂ ਦਾ ਸਾਇਆ ਸਿਰ ਤੋਂ ਉੱਠ ਗਿਆ, ਤੇ ਜਿਤਨੇ ਮਿੱਤਰ ਦੋਸਤ ਸਨ ਸਾਰੇ ਧਨ ਨੂੰ ਹੀ ਚਾਹੁਣ ਵਾਲੇ ਸਨ। ਐਸੀ ਕੁਸੰਗਤ ਮਿਲ ਗਈ ਮਿੱਤਰਾਂ ਦੀ, ਦੋਸਤਾਂ ਦੀ, ਕਿ ਮੈਂ ਗਲਤ ਰਸਤੇ ਤੁਰ ਪਿਆ ਤੇ ਉਹ ਜਿਹੜਾ ਧਨ ਸੀ ਉਹਦੇ ਨਾਲ ਮੈਂ ਪਾਪ ਕੀਤੇ ਤੇ ਜਦੋਂ ਧਨ ਖਤਮ ਹੋ ਗਿਆ ਤੇ ਮਿੱਤਰ ਦੋਸਤ ਵੀ ਸਾਥ ਛੋੜ ਕੇ ਚਲੇ ਗਏ ਤੇ ਉਸ ਧਨ ਦੇ ਨਾਲ ਜਦੋਂ ਮੈਂ ਪਾਪ ਕੀਤੇ ਸਨ, ਉਹ ਪਾਪ ਹੁਣ ਮੇਰੇ ਤਨ ਤੇ ਕੋੜ ਬਣ ਕੇ ਫੁੱਟ ਪਏ ਹਨ। ਸਤਸੰਗਤ ਬੋਲੋ ਸ੍ਰੀ, ਹੁਣ ਜਦੋਂ ਮੈਂ ਕੋੜੀ ਹੋ ਗਿਆ ਤਾਂ ਮੇਰੇ ਘਰ ਵਾਲਿਆਂ ਨੇ ਵੀ ਆਖਿਆ, ਹੁਣ ਤੂੰ ਘਰ ਦੇ ਵਿੱਚ ਰਹਿਣ ਦੇ ਲਾਇਕ ਨਹੀਂ, ਕਿਉਂਕਿ ਤੂੰ ਛੂਤ ਦੀ ਬਿਮਾਰੀ ਹੈ, ਜੇ ਤੇਰੇ ਨਾਲ ਕੋਈ ਹੋਰ ਲੱਗੇਗਾ ਉਹ ਵੀ ਕੋੜੀ ਹੋ ਜਾਏਗਾ, ਇਸ ਵਾਸਤੇ ਮੈਨੂੰ ਆ ਘਰੋਂ ਪਿੰਡ ਵਿੱਚੋਂ ਕੱਢ ਕੇ ਇੱਥੇ ਝੁੱਗੀ ਪਾ ਕੇ ਬਿਠਾ ਗਏ। ਕਿਤਨੇ ਕਿਤਨੇ ਦਿਨ ਬੀਤ ਜਾਂਦੇ ਹਨ, ਮੈਨੂੰ ਮਨੁੱਖ ਦੀ ਸ਼ਕਲ ਨਹੀਂ ਦਿਸਦੀ, ਕੋਈ ਤਰਸ ਕਰਕੇ ਰੋਟੀ ਰੱਖ ਜਾਵੇ ਤਾਂ ਮੈਂ ਖਾ ਲੈਂਦਾ, ਨਹੀਂ ਤਾਂ ਭੁੱਖੇ ਹੀ ਸਮਾਂ ਬੀਤ ਜਾਂਦਾ। ਲੇਕਿਨ ਹੇ ਰੱਬ ਦੇ ਪਿਆਰਿਓ, ਤੁਸੀਂ ਅੱਜ ਇਸ ਅਸਥਾਨ ਤੇ, ਜਿਸ ਨੂੰ ਸੰਸਾਰ ਵਿੱਚ ਸਾਰਿਆਂ ਨੇ ਦੁਰਕਾਰ ਦਿੱਤਾ, ਸਾਰਿਆਂ ਨੇ ਨਿਕਾਲ ਦਿੱਤਾ, ਤੁਸੀਂ ਮੇਰੇ ਕੋਲ ਰਾਤ ਠਹਿਰਨ ਵਾਸਤੇ ਆਏ ਹੋ, ਮੈਂ ਆਪ ਦੀ ਕਿਵੇਂ ਸੇਵਾ ਕਰਾਂ? ਮੇਰੇ ਹੱਥ ਨਹੀਂ, ਮੇਰੇ ਪੈਰ ਕੋਈ ਨਹੀਂ, ਆ ਵੇਖੋ ਕੋੜ ਲੱਗਿਆ ਹੋਇਆ ਹੱਥਾਂ ਪੈਰਾਂ ਨੂੰ, ਜੇ ਇਹਨਾਂ ਹੱਥਾਂ ਦੇ ਨਾਲ ਮੈਂ ਸਾਧ ਸੰਗਤ ਦੀ ਸੇਵਾ ਕਰ ਲੈਂਦਾ ਤਾਂ ਖਬਰੇ ਆ ਦੁੱਖ ਮੈਨੂੰ ਨਾ ਲੱਗਦਾ, ਜੇ ਇਹਨਾਂ ਪੈਰਾਂ ਦੇ ਨਾਲ ਮੈਂ ਮਾੜੇ ਪਾਸੇ ਤੁਰ ਕੇ ਨਾ ਜਾਂਦਾ, ਸਤਸੰਗ ਵੱਲ ਜਾਂਦਾ ਤਾਂ ਅੱਜ ਮੈਂ ਕੋੜੀ ਨਾ ਹੁੰਦਾ। ਲੇਕਿਨ ਆਏ ਹੋ ਤਾਂ ਹੁਣ ਮੇਰੇ ਤੇ ਕਿਰਪਾ ਕਰੋ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਉਸਦਾ ਕੋੜੀ ਦਾ ਆ ਵਿਰਲਾਪ ਸੁਣਿਆ, ਦੁੱਖ ਸੁਣਿਆ, ਕੋੜ ਦੇ ਵਿਚਕਾਰ ਬਿਲਖ ਰਿਹਾ ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉੱਥੇ ਤਨਾਸ਼ਰੀ ਰਾਗ ਦੇ ਵਿੱਚ ਸ਼ਬਦ ਉਚਾਰਿਆ ਤੇ ਸਾਹਿਬ ਜੀ ਨੇ ਕੀ ਆਖਿਆ,

ਜੋ ਵੀ ਜੀਵ ਸੰਸਾਰ ਤੇ ਆ ਕੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ ਔਰ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਨ, ਤਾਂ ਨਾਮ ਵਿਸਾਰ ਕੀਏ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੇ ਰੋਗ। ਪਰਮੇਸ਼ਵਰ ਦਾ ਨਾਮ ਵਿਸਾਰ ਕੇ ਜੇ ਕੋਈ ਸੁਖ ਮੰਗਦਾ ਆਖਿਆ ਉਸ ਨੂੰ ਤਾਂ ਸੁਪਨੇ ਵਿੱਚ ਵੀ ਕਦੇ ਸੁਖ ਪ੍ਰਾਪਤ ਨਹੀਂ ਹੋ ਸਕਦਾ। ਸਾਧ ਸੰਗਤ ਬੋਲੋ ਸ੍ਰੀ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਚੱਖੜ ਹੋਏ, ਵਿਣ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਣ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਗ ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗੈ ਬੈਸਣ ਨਹੀਂ ਜਾਏ। ਆਖਿਆ ਜੋ ਸੰਸਾਰ ਤੇ ਆ ਕੇ ਨਾਮ ਨਹੀਂ ਜਪ ਕੇ ਜਾਂਦਾ, ਉਸ ਪਰਮੇਸ਼ਵਰ ਦੀ ਭਗਤੀ ਕਰਕੇ ਨਹੀਂ ਜਾਂਦਾ, ਉਹ ਤਾਂ ਆਪਣੇ ਮੱਥੇ ਤੇ ਦੋਸ਼ਾਂ ਦੇ ਦਾਗ ਲਾ ਕੇ ਜਾਂਦਾ ਔਰ ਐਸੇ ਦਾਗ ਦੋਸ਼ ਲੱਗੇ ਹੋਏ ਮੱਥੇ ਵਾਲੇ ਨੂੰ, ਪਾਪੀ ਨੂੰ ਫਿਰ ਨਰਕ ਵੀ ਨਹੀਂ ਚੱਲਦੇ। ਸਤਿ ਸੰਗਤ ਬੋਲੋ ਸ੍ਰੀ ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਹੀਂ ਜਾਏ, ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲੱਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੂਬੇ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਉੱਥੇ ਉਚਾਰਿਆ, ਜਿਵੇਂ ਜਿਵੇਂ ਸਾਹਿਬ ਜੀ ਬਾਣੀ ਪੜ੍ਹਦੇ ਹਨ, ਕੌੜੀ ਦੇ ਤਨ ਦਾ ਦੁੱਖ ਘਟਦਾ ਜਾ ਰਿਹਾ, ਚਰਨ ਪਕੜ ਕੇ ਕਹਿਣ ਲੱਗਾ, ਗਰੀਬ ਨਿਵਾਜ ਹੁਣ ਆਏ ਹੋ ਤਾਂ ਮੈਨੂੰ ਇਸ ਦੁੱਖ ਤੋਂ ਨਿਵਰਤ ਕਰ ਦਿਓ। ਐਸੇ ਕਰੁਣਾ ਦੇ ਵਿੱਚ ਜਦੋਂ ਅਰਦਾਸ ਕੀਤੀ, ਮਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ, ਸਾਹਿਬ ਜੀ ਕਹਿਣ ਲੱਗੇ ਮਰਦਾਨਿਆ ਜਲ ਲੈ ਕੇ ਆ ਬਈ, ਤੇ ਮਰਦਾਨਾ ਜਲ ਲਿਆਇਆ। ਸਾਹਿਬ ਜੀ ਨੇ ਜਲ ਦੇ ਛੱਟੇ ਕੌੜੀ ਦੇ ਸਰੀਰ ਤੇ ਮਾਰ ਕੇ ਆਖਿਆ, ਜਪ ਭਾਈ ਸ੍ਰੀ ਵਾਹਿਗੁਰੂ, ਜਪ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਜਿਵੇਂ ਕੌੜੀ ਵਾਹਿਗੁਰੂ ਜਪਦਾ ਵਾਹਿਗੁਰੂ ਜਪਦਾ, ਉਵੇਂ ਉਵੇਂ ਤਨ ਦਾ ਕੋੜ ਨਿਵਰਤ ਹੋ ਰਿਹਾ। ਸਤ ਸੰਗਤ ਬੋਲੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਸੁਣ ਕੇ ਕੌੜੀ ਦੇ ਤਨ ਦਾ ਕੋੜ ਵੀ ਦੂਰ ਹੋ ਗਿਆ, ਤੇ ਅੱਜ ਗੁਰੂ ਨਾਨਕ ਦੇ ਦਰਸ਼ਨ ਕਰਕੇ ਮਨ ਵੀ ਅਰੋਗ ਹੋ ਗਿਆ। ਤਨ ਮਨ ਕਰਕੇ ਜਿਹੜਾ ਰੋਗੀ ਸੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਤਨ ਦਾ ਵੀ ਰੋਗ ਚਲਾ ਗਿਆ, ਤੇ ਬਾਣੀ ਸੁਣ ਕੇ ਮਨ ਵੀ ਅਰੋਗ ਹੋ ਗਿਆ। ਸਤਿ ਸੰਗਤ ਬੋਲੋ ਸ੍ਰੀ। ਸਾਹਿਬ ਜੀ ਕਹਿਣ ਲੱਗੇ, ਭਾਈ ਹੋਰ ਮੰਗ ਕੀ ਮੰਗਦਾ, ਗਰੀਬ ਨਿਵਾਜ ਬਹੁਤਾ ਧਨ ਪਾਇਆ ਲੇਕਿਨ ਧਨ ਦੇ ਨਾਲ ਕੋਈ ਸੁੱਖ ਨਾ ਮਿਲਿਆ। ਧਨ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਧਨ ਬਹੁਤ ਸੀ, ਮਹਿਲ ਮਾੜੀਆਂ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਬਹੁਤ ਮਹਿਲ ਹਨ, ਮਾੜੀਆਂ ਦਿੱਤੀਆਂ ਤੁਸੀਂ ਲੇਕਿਨ ਮਨ ਤਾਂ ਵੀ ਸੁਖੀ ਨਾ ਹੋਇਆ। ਧੀਆਂ ਪੁੱਤਰਾਂ ਨੂੰ ਪਾ ਕੇ ਜੇ ਮਨ ਸੁਖੀ ਹੁੰਦਾ ਤਾਂ ਗਰੀਬ ਨਿਵਾਜ ਫਿਰ ਜਦੋਂ ਸਰੀਰ ਕੌੜੀ ਹੋ ਗਿਆ ਤਾਂ ਉਹਨਾਂ ਨੇ ਵੀ ਕੱਟ ਦਿੱਤਾ, ਉਹਨਾਂ ਦਾ ਵੀ ਸੁੱਖ ਨਾ ਮਿਲਿਆ। ਸੁੱਖ ਤਾਂ ਤੇਰੇ ਨਾਮ ਵਿੱਚ ਹੈ,
सुख तां तेरी भगती विच है, सुख तां अमृत वेले उठ के जपन विच।

रही शर्मांदी नाथ अनाथा बाण तुरां दी नाम ते आए मेरा मन शीतला।

لشکر ہزار اتے چانن ہوندیاں گر بن کور اندار گر غرف روزد مزاراں

ਗਿਰਾਸ ਭਗਤੀ ਕੀਤੀ ਹੈ, ਸਿਮਰਨ ਕੀਤਾ ਹੈ ਇਸ ਅਸਥਾਨ ਤੇ ਬੈਠ ਕੇ। ਤੇ ਸਤਸੰਗੀਓ, ਇਸ ਅਸਥਾਨ ਦਾ ਚੱਪਾ ਚੱਪਾ ਪਵਿੱਤਰ

ਜਦੋਂ ਵੀ ਝੋਲੀ ਫਲਾਣੀ ਹੈ ਗੁਰੂ ਗ੍ਰੰਥ ਸਾਹਿਬ ਅੱਗੇ ਬਾਬਾ ਜੀ ਬਖਸ਼ਿਸ਼ ਕਰਦੇ ਸਨ ਵੀ ਸੰਤ ਉਹੀ ਹੈ ਜਿਹੜਾ ਗੁਰੂ ਨਾਲ ਜੋੜਦਾ ਹੈ। ਬਾਬਾ ਜੀ ਨੇ ਸਾਰੀ ਜ਼ਿੰਦਗੀ ਇਹੀ ਉਪਦੇਸ਼ ਕੀਤਾ ਵੀ ਗੁਰੂ

ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ। ਹੈ ਗੁਰਸਿੱਖਾ ਝੋਲੀਆਂ ਭਰਨੀਆਂ।

ਜੇ ਤੂੰ ਸੰਗਤ ਵਿਚ ਨਹੀਂ ਬੈਠਦਾ, ਕਦੀ ਕਥਾ ਕੀਰਤਨ ਵਿਚ ਨਹੀਂ ਜੁੜਦਾ, ਵੀ ਕੀ ਗੱਲ ਹੈ ਜੀ? ਕੀ ਕਰਾਂ, ਘਰ ਦੇ ਕਾਰ ਵਿਹਾਰ ਹੀ ਨਹੀਂ ਮੁੱਕਦੇ। ਕਈ ਵਾਰ ਇੱਥੋਂ ਤੱਕ ਇਹ ਸੰਗਤ ਵਿਚ ਆ ਵੀ ਜਾਵੇ ਤੇ ਬੈਠਾ ਸੰਗਤ ਵਿਚ ਤੇ ਇਹਦਾ ਮਨ ਘਰ ਦੇ ਕਾਰ ਵਿਹਾਰਾਂ ਵੱਲ ਚਲੇ ਜਾਂਦਾ ਹੈ। ਆਪਾਂ ਤੱਕਿਆ ਹੈ ਕਈ ਵਾਰ ਆਪਾਂ ਬੈਠੇ ਸੰਗਤ ਵਿਚ ਤੇ ਸਾਡਾ ਮਨ ਬਾਹਰ ਘਰ ਦੇ ਕਾਰ ਵਿਹਾਰਾਂ ਵਿਚ, ਵੀ ਹੁਣ ਮੈਂ ਫਲਾਨਾ ਕੰਮ ਕਰਨਾ ਸੀ, ਹੁਣ ਮੈਂ ਇੱਧਰ ਜਾਣਾ ਸੀ, ਉਧਰ ਜਾਣਾ ਸੀ। ਬਾਬਾ ਜੀ ਸਮਝਾਉਂਦੇ ਸਨ ਵੀ ਇਹ ਗੁਰਮੁਖਾ ਜਦੋਂ ਸੰਗਤ ਵਿਚ ਬੈਠਣਾ ਹੈ ਤੇ ਆਪਣੇ ਘਰ ਕਾਰ ਵਿਹਾਰ ਦੇ ਕੰਮਾਂ ਕਾਰਾਂ ਦਾ

ਪੁੰਨਿਆਂ ਦਾ ਦਿਨ ਹੈ। ਇੱਕ ਪਰਿਵਾਰ, ਸਾਰਾ ਪਰਿਵਾਰ ਆਪਣੇ ਘਰ ਨੂੰ ਤਾਲਾ ਲਾ ਕੇ ਪੁੰਨਿਆਂ ਦਾ ਦਿਨ ਜਾਣ ਕੇ ਸੇਵਾ ਤੇ ਸਿਮਰਨ ਕਰਨ ਵਾਸਤੇ ਨਾਨਕ ਸਰ ਪੁੱਜਾ ਹੈ। ਰਾਤ ਪਈ, ਕੀ ਹੋਇਆ

ਜਦੋਂ ਸਮਾਨ ਬਣ ਕੇ ਪੰਡਾ ਬਣ ਕੇ ਚੁੱਕੀਆਂ ਤੇ ਟੁਰਨ ਲੱਗੇ ਨੇ ਤੇ ਕੀ ਤੱਕ ਰਹੇ ਨੇ। ਇੱਕ ਬਾਬਾ ਜਿਸ ਦੇ ਹੱਥ ਵਿੱਚ ਡਾਂਗ ਹੈ ਤੇ ਦਰਵਾਜ਼ੇ ਵਿੱਚ ਖਲੋਤਾ ਹੈ, ਕੋਈ ਕਿੱਧਰ ਜਾ ਰਹੇ ਹੋ, ਰੱਖ ਦਿਓ ਸਮਾਨ। ਤੇ ਇਹਨਾਂ ਚੋਰਾਂ ਨੇ ਸੋਚਿਆ ਵੀ ਇਧਰ ਬਾਬਾ ਖਲੋਤਾ ਹੈ, ਦੂਸਰੇ ਪਾਸਿਓਂ ਕੰਧ ਟੱਪ ਜਾਂਦੇ ਹਨ। ਸਮਾਨ ਚੁੱਕਿਆ ਤੇ ਕੰਧ ਟੁੱਪਣ ਲੱਗੇ ਨੇ। ਕੀ ਹੋਇਆ, ਕੰਧ ਟੱਪਣ ਲੱਗੇ ਨੇ ਤੇ ਇਧਰ ਵੀ ਇਹੀ ਬਾਬਾ ਡਾਂਗ ਲੈ ਕੇ ਖਲੋਤਾ ਹੈ। ਜਿਧਰ ਦੀ ਵੀ ਜਾਣ ਲੱਗਦੇ ਨੇ ਘਰ ਤੋਂ ਬਾਹਰ, ਬਾਬਾ ਡਾਂਗ ਲੈ ਕੇ ਮੂਹਰੇ ਖਲੋ ਜਾਂਦਾ ਹੈ। ਇਹਨਾਂ ਚੋਰਾਂ ਨੇ ਸਮਾਨ ਰੱਖ ਦਿੱਤਾ। ਸਮਾਨ ਰੱਖ ਕੇ ਖਾਲੀ ਹੱਥ ਤੁਰਨ ਲੱਗੇ ਨੇ, ਘਰੋਂ ਬਾਹਰ ਨਿਕਲੇ ਨੇ ਤੇ ਕਿਸੇ ਨੇ ਵੀ ਨਹੀਂ ਰੋਕਿਆ। ਆ ਜਦੋਂ ਕਿਸੇ ਨੇ ਨਾ ਰੋਕਿਆ ਤੇ ਇਹਨਾਂ ਨੇ ਸੋਚਿਆ ਵੀ ਸ਼ਾਇਦ ਹੁਣ ਉਹ ਬਾਬਾ ਚਲਾ ਗਿਆ ਹੈ। ਮਨ ਦੇ ਵਿੱਚ ਲਾਲਚ ਆਇਆ, ਦੁਬਾਰਾ ਘਰ ਦੇ ਅੰਦਰ ਗਏ ਤੇ ਬੰਨਿਆ ਬਣਾਇਆ ਸਮਾਨ ਫਿਰ ਚੁੱਕ ਲਿਆ। ਆ ਜਦੋਂ ਪੰਡਾ ਸਿਰ ਤੇ ਰੱਖ ਕੇ ਘਰੋਂ ਬਾਹਰ ਨਿਕਲਣ ਲੱਗੇ ਨੇ ਤੇ ਕੀ ਤੱਕ ਰਹੇ ਨੇ, ਉਹੀ ਬਾਬਾ ਡਾਂਗ ਲੈ ਕੇ ਦਰਵਾਜ਼ੇ ਦੇ ਵਿਚਕਾਰ ਖਲੋਤਾ ਹੈ। ਓਏ ਭਲਿਓ, ਕਿੱਧਰ ਜਾ ਰਹੇ ਹੋ, ਸਮਾਨ ਲੈ ਕੇ ਰੱਖ ਦੇਵੋ। ਇਹ ਚੋਰ ਬੜੇ ਹੈਰਾਨ ਹੋਏ, ਇਹ ਕੀ ਗੱਲ, ਇਹ ਤੇ ਕੋਈ ਕੌਤਕ ਹੈ, ਖਾਲੀ ਹੱਥ ਤੁਰਦੇ ਹਾਂ, ਕੋਈ ਨਹੀਂ ਰੋਕਦਾ, ਸਮਾਨ ਚੁੱਕਦੇ ਹਾਂ ਤੇ ਬਾਬਾ ਰੋਕਣ ਵਾਸਤੇ ਆ ਜਾਂਦਾ ਹੈ। ਸਾਰਾ ਬੰਨਿਆ ਬਣਾਇਆ ਸਮਾਨ ਘਰ ਦੇ ਵਿੱਚ ਰੱਖ ਦਿੱਤਾ ਤੇ ਖਾਲੀ ਹੱਥ ਤੁਰ ਗਏ ਨੇ, ਕਿਸੇ ਨੇ ਵੀ ਨਹੀਂ ਰੋਕਿਆ। ਆਪਣੇ ਘਰ ਜਾ ਕੇ ਸੁੱਤੇ ਤੇ ਸਾਰੀ ਰਾਤ ਨੀਂਦਰ ਨਹੀਂ ਜੇ ਪਈ, ਸੁਪਨੇ ਦੇ ਭੈ ਆਉਂਦਾ ਰਿਹਾ, ਸੁਪਨੇ ਦੇ ਵਿੱਚ ਵੀ ਡਰ ਆਉਂਦਾ ਰਿਹਾ। ਆ ਸਵੇਰ ਹੋਈ ਨਾ ਤੇ ਇਹ ਦੋਨੋਂ ਚੋਰ ਇਸ ਘਰ ਦੇ ਵਿੱਚ ਪੁੱਜੇ ਨੇ ਸਵੇਰੇ, ਤੇ ਇਧਰੋਂ ਇਹ ਪਰਿਵਾਰ ਵੀ ਨਾਨਕਸਰ ਤੋਂ ਆ ਗਿਆ ਹੈ। ਆ ਕੀ ਤੱਕ ਰਹੇ ਨੇ, ਘਰ ਦੇ ਦਰਵਾਜ਼ੇ ਖੁੱਲੇ ਨੇ ਤੇ ਘਰ ਦਾ ਸਾਰਾ ਸਮਾਨ ਪੰਡਾਂ ਦੇ ਵਿੱਚ ਬੰਨਿਆ ਪਿਆ ਹੈ। ਪੰਡਾਂ ਖੋਲ ਕੇ ਦੇਖੀਆਂ ਤੇ ਚੁੱਕਿਆ ਕਿਸੇ ਨੇ ਨਹੀਂ, ਘਰ ਦੀ ਕੋਈ ਵੀ ਚੀਜ਼ ਗੁਆਚੀ ਨਹੀਂ, ਕੋਈ ਲੈ ਕੇ ਨਹੀਂ ਗਿਆ ਤੇ ਪੰਡਾਂ ਬੰਨੀਆਂ ਪਈਆਂ। ਬੜੇ ਹੈਰਾਨ ਹੋ, ਆਂਢ ਗੁਆਂਢ ਇਕੱਤਰ ਹੋਇਆ, ਇਹ ਦੇਖ ਕੇ ਇਹ ਸੁਣ ਕੇ ਸਾਰੇ ਹੈਰਾਨ ਹੋਏ ਰਹੇ ਨੇ ਵੀ ਇਹ ਕੀ ਹੋ ਗਿਆ, ਸਮਾਨ ਬੰਨਿਆ ਪਿਆ ਹੈ, ਦਰਵਾਜ਼ੇ ਖੁੱਲੇ ਨੇ ਤੇ ਘਰ ਦੀ ਇੱਕ ਵੀ ਚੀਜ਼ ਨਹੀਂ ਗਈ, ਇਹ ਕਿਹੋ ਜਿਹੇ ਚੋਰ ਆਏ ਨੇ। ਤੇ ਸਤਸੰਗੀਓ, ਇਹਨੇ ਨੂੰ ਇਹ ਚੋਰ ਇਸ ਘਰ ਦੇ ਵਿੱਚ ਆਏ ਤੇ ਹੱਥ ਬੰਨ ਕੇ ਖਲੋਤੇ ਨੇ, ਆਖਣ ਲੱਗੇ ਅਸੀਂ ਰਾਤੀ ਚੋਰੀ ਕਰਨ ਵਾਸਤੇ

ਤੇ ਇੱਕ ਨੇ ਵਿੱਚੋਂ ਪੁੱਛਿਆ, ਚੋਰੀ ਕਰਨ ਵਾਸਤੇ ਆਏ ਸੀ ਤੇ ਸਮਾਨ? ਸਾਰੀ ਗੱਲ ਦੱਸੀ। ਘਰ ਦਾ ਸਮਾਨ ਲਾਲਚ ਵਿੱਚ ਆ ਕੇ ਅਸੀਂ ਸਾਰਾ ਬੰਨ ਲਿਆ। ਜਦੋਂ ਚੁੱਕ ਕੇ ਟੁਰਨ ਲੱਗਦੇ ਤੇ ਇੱਕ ਡਾਂਗ ਵਾਲਾ ਬਾਬਾ ਸਾਨੂੰ ਰੋਕ ਲੈਂਦਾ। ਜਦੋਂ ਵੀ ਸਮਾਨ ਚੁੱਕ ਕੇ ਟੁਰੇ ਹਾਂ ਤੇ ਡਾਂਗ ਵਾਲਾ ਬਾਬਾ ਮੂਹਰੇ ਆ ਜਾਂਦਾ। ਘਰ ਵਾਲੇ ਬੜੇ ਹੈਰਾਨ ਹੋਏ। ਸਾਰਾ ਪਰਿਵਾਰ ਨਾਨਕ ਸਰ ਗਿਆ ਤੇ ਕੌਣ ਇਹਨਾਂ ਨੂੰ ਰੋਕਦਾ ਸੀ? ਅਜੇ ਇੰਨੀਆਂ ਗੱਲਾਂ ਹੀ ਹੋ ਰਹੀਆਂ ਨੇ। ਆਪਾਂ ਤੱਕਿਆ ਹੈ ਨਾ, ਜਿੰਨੇ ਵੀ ਨਾਨਕ ਸਰ ਦੇ ਸੰਗੀ ਨੇ, ਸਾਰਿਆਂ ਦੇ ਘਰਾਂ ਵਿੱਚ ਬਾਬਾ ਜੀ ਦੇ ਸਰੂਪ

ਚੋਰਾਂ ਦੀ ਨਜ਼ਰ ਗਈ, ਆਖਣ ਲੱਗੇ ਆਹੀ ਬਾਬਾ ਸਾਨੂੰ ਰਾਤੀ ਰੋਕਦਾ ਸੀ। ਆ ਜਦੋਂ ਘਰ ਵਾਲਿਆਂ ਨੇ, ਆਂਢ ਗੁਆਂਢ ਮਹੱਲੇ ਵਾਲਿਆਂ ਨੇ ਇਹ ਸੁਣਿਆ, ਆਖਣ ਲੱਗੇ ਧੰਨ ਹੈ ਬਾਬਾ ਆਨੰਦ ਸਿੰਘ ਜੀ, ਬਲਿਹਾਰ ਤੇਰੀ ਸੇਵਾ ਦੇ, ਬਲਿਹਾਰ ਤੇਰੇ ਸਿਮਰਨ ਦੇ। ਤੂੰ ਘਰਾਂ ਦੀ ਰਾਖੀ ਵੀ ਕਰਦਾ ਹੈ, ਤੂੰ ਕਿੱਡੀਆਂ ਬਖਸ਼ਾਂ ਕਰਦੇ ਹਾਂ। ਚੋਰਾਂ ਨੂੰ ਆਖਿਆ, ਭਲਿਓ ਇਹ ਤੇ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਹਨ, ਜੇ ਭੁੱਲਾਂ ਬਖਸ਼ਾਉਣੀਆਂ ਨੇ ਤੇ ਨਾਨਕ ਸਰ ਜਾ ਕੇ ਇਹਨਾਂ ਦੇ ਅੱਗੇ ਚੋਲੀ

ਕਦੀ ਵੀ ਮਨ ਨਹੀਂ ਜੇ ਡਲਾਣਾ, ਕਦੀ ਵੀ ਆਪਣੇ ਮਨ ਨੂੰ ਨਹੀਂ ਜੇ ਹਿਲਾਣਾ, ਅਡੋਲ ਸੰਗਤ ਵਿੱਚ ਬੈਠਣਾ ਹੈ। ਆ ਜਦੋਂ ਸੰਗਤ ਵਿੱਚ ਬੈਠੇ ਹੋਈਏ ਨਾ, ਸਾਡੇ ਘਰਾਂ ਦਾ ਫਿਕਰ ਗੁਰੂ ਨਾਨਕ ਨੂੰ ਹੋ ਜਾਂਦਾ ਹੈ। ਸਾਡੇ ਘਰ ਨੂੰ ਕਿਹਨੇ ਸਾਂਭਣਾ ਹੈ, ਇਸ ਗੱਲ ਦਾ ਫਿਕਰ ਗੁਰੂ ਨਾਨਕ ਕਰਦੇ ਨੇ, ਇਸ ਗੱਲ ਦੀ ਜ਼ਿੰਮੇਵਾਰੀ ਗੁਰੂ ਨਾਨਕ ਨਿਭਾਉਂਦੇ ਨੇ। ਆ ਦੇਖੋ, ਉਸ ਬਾਬਾ ਨਾਨਕ ਨੇ ਘਰ ਦੀ ਜ਼ਿੰਮੇਵਾਰੀ ਬਾਬਾ ਨੰਦ ਸਿੰਘ ਜੀ ਦੀ ਲਾ ਦਿੱਤੀ, ਪਰਿਵਾਰ ਸੰਗਤ ਵਿੱਚ ਤੇ ਘਰ ਦੀ ਰਾਖੀ ਬਾਬਾ ਨੰਦ ਸਿੰਘ ਜੀ ਕਰਦੇ ਨੇ। ਇਸ ਲਈ ਆਓ ਮਨ ਵਿਰਥੀਆਂ ਜੋੜੀਏ, ਐ ਗੁਰਸਿੱਖਾ ਪੂਰਨ ਸੰਤ ਤੈਨੂੰ ਮਿਲ ਜਾਣ, ਪੂਰਨ ਮਹਾਂਪੁਰਸ਼ ਜ਼ਿੰਦਗੀ ਵਿੱਚ ਮਿਲ ਜਾਣ ਤੇ ਤੇਰਾ ਵਿਹੜਾ ਪਾਰ ਹੋ ਜਾਵੇਗਾ, ਮਾਲਕ ਦੀ ਨਜ਼ਰ ਵਿੱਚ ਤੂੰ ਕਬੂਲ ਹੋ ਜਾਵੇਗਾ। ਆਓ ਬਾਬਾ ਜੀ ਦੀ ਵਡਿਆਈ ਵਿੱਚ ਜੁੜ ਜਾਈਏ।

ਛਾਈਆਂ ਦੇ ਇਸ ਸਿੱਖੀ ਨੂੰ ਉਸਾਰਿਆ, ਸੁੰਦਰ ਮਹਿਲ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਖਾਲਸਾ ਕਰਕੇ ਇੱਕ ਸ਼ੁਭ ਉਪਦੇਸ਼ ਦਿੱਤਾ, ਐ ਦੁਨੀਆਂ ਦੇ ਲੋਕੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੰਦੇ ਹੋ। ਇੱਥੇ ਕਿਸੇ ਨੂੰ ਨਫ਼ਰਤ

ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਐ ਇੱਕ ਧਰਤੀ ਦੀ ਉਪਜ ਖਾਣ ਵਾਲਿਓ, ਇੱਕ ਚੰਦ ਤੇ ਸੂਰਜ ਦੀ ਰੋਸ਼ਨੀ ਮਾਣਨ ਵਾਲਿਓ, ਇੱਕ ਆਬੋ ਹਵਾ ਜਲ ਛੱਕ ਕੇ ਜੀਉਣ ਵਾਲਿਓ, ਕਿਉਂ ਲੜਦੇ ਹੋ, ਕਿਉਂ ਆਪਸੀ ਮਤ ਭੇਦ ਸਮਝਦੇ ਹੋ, ਕਿਉਂ ਊਚ ਨੀਚ ਦੇ ਭੇਦ ਬਣਾ ਕੇ ਆਪਣੇ ਵਿੱਚ ਦੀਵਾਰਾਂ ਖੜੀਆਂ ਕਰੀ ਬੈਠੇ ਹੋ। ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਇਹ ਸ਼ੁਭ ਉਪਦੇਸ਼ ਦਿੱਤਾ ਤੇ ਫਿਰ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਉਹ ਖਾਲਸਾ ਸੰਤ ਸਿਪਾਹੀ ਬਣਾਇਆ, ਜਿਨ੍ਹਾਂ ਦਾ ਜੀਵਨ ਹੈ ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ। ਅਕਾਲ ਪੁਰਖ ਵਾਹਿਗੁਰੂ ਦੀ ਪੂਜਾ, ਪਰਚਾ ਸ਼ਬਦ ਦਾ ਤੇ ਦਰਸ਼ਨ ਖਾਲਸੇ ਦਾ ਕਿਹਾ, ਬਈ ਜੋ ਖਾਲਸੇ ਦਾ ਦਰਸ਼ਨ ਕਰੇਗਾ ਉਹਨਾਂ ਖਾਲਸਿਆਂ ਵਿੱਚੋਂ ਮੇਰਾ ਦੀਦਾਰ ਹੋਵੇਗਾ। ਇਸ ਲਈ ਸੰਸਾਰ ਤੋਂ ਬਾਜੀ ਉਹੀ ਜਿੱਤ ਕੇ ਜਾਏਗਾ ਬਈ ਜਿਨ੍ਹਾਂ ਨੇ

ਇਮਾਨ ਦੇ ਸਕਣੋ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਕੋਈ ਵੀ ਆਦਮੀ ਰੋਕ ਨਹੀਂ ਸਕਦਾ। ਕਿਸੇ ਦੀ ਤਾਕਤ ਨਹੀਂ ਉਹਦੇ ਤਰੀਕਾ ਪਾਵੇ। ਆਓ ਸਾਡੇ ਕਰਮ ਜਿਹੜਾ ਸਿੱਧੇ ਹੁਣ ਆਪ ਕੰਮ ਕਰੀਏ ਚੱਜ ਨਾਲ ਤੇ ਵਾਹਿਗੁਰੂ।